ਮਸਕੁੜੀ ਚਾਕੂ ਤਲਵਾਰ ਕਰਦੇ ਨਮਸਤੇ ਹਾਈ ਕੁੜੀ ਹਲ ਕੁੜੀ ਮਜ਼ਾ ਮਜ਼ਾ ਲੈ ਲੱਕੜੀ ਸੁਣ